0: ਦਰਿਨਕੀ ਮੈਂ ਅੱਲੋ ਹਵਾਲ ਕੁਰਵਾਫਾਵਾ ਅਮਾਨਾ ਤੇ
1: ਦਰਿਨਕੀ ਮੈਂ ਮਫੈਂਗੇ ਲੂਲੂ ਗੇ ਫਿਨਿਕੰ
0: ਇਹ ਦਰਿਨਨ ਹਿਯਮਕ ਦੱਕਿਆ ਦਿਨਮਕੀ ਮੈਂ ਬਫੈਂਗੇ ਜ਼ਿੰਮਾ
1: ਏ ਹਿੱਤਕੁਗੇ ਮਾਮਲਾ ਮਿਲੀ ਏ ਹਿੱਤਕੁਗੇ ਮਾਮਲਾ ਮਿਲੀ ਏ ਹਿੱਤਕੁਗੇ ਮਾਮਲਾ ਮਿਲੀ
2: ਬੁਰਾਸਫਤੀ ਦੋਹਗੇ ਮੇਂਦਰ ਦੇ ਜਹਾਇਰ ਰਿਪੀਟ ਹੁਕੁਰ ਦੋਹਗੇ ਰੇਗਨ ਦਿਹੇ ਜਹਾਇਰ ਆਦਿ ਹੁਣ ਹਿਰ ਦੋਹਗੇ ਮੇਂਦਮ ਇੱਕ ਜਹਾਇਰ
3: ਹਿੱਤਕੁਗੇ ਮਾਮਲਾ ਮਿਲੀ

0: ਨਫਸਾਨੀ ਦੁਲਹਿਓ ਖੰਗ।
1: بسم الله الرحمن الرحيم السلام عليكم درگم دوينا جگر کو پروگرام تاڈو سومگین دوا لوبتے میا ہنترنا ورہیکیا ہرن اوفا وری وگت کول کے دین ارگون میں نہ نفسانی گتو ایم میا دلہ ہو کما ہوریا بے فون وس دین یت ارگون میں بین وا اوفا وری کما ہن ہم جے ہود مٹ کا می کرا مسک کتو کا کامیاب ایم میا بے فون دین ارگون میں گے نفس تک کی واکی گت کا ترتیب کرے فوا واکی گت کا پٹن کرے فوا نفس تک ارگون میں گے نفس اوفا دی بھی گتما ہوریا بے فون اس می کرا وا مسک کتو کا کامیاب ارگون میں گے فراتون دے نفسانی گتو دلہ ہو کما ہن ہم جے ما ہوریا بے فون اس دے میرے پروگرام ایکٹیو فون ہم بند کرنی اس ارگون ਰੁਕੀਆ ਅਦਿ ਨਫਸਾਨੀ ਦੁਲਹੇ ਹੁਕਮ ਪ੍ਰੋਗਰਾਮ ਕਾ ਖਾਸ ਗੁਤੇ ਗਲਗੋ ਮੈਂ ਹਮਾ ਵਸ਼ਾਗਮ ਬਾ ਮਾਹੌਲ ਗਾ ਦਿਰਿਉਲੇ ਮੀ ਹੁੰਨਾ ਅਲਗੋ ਮੈਨਾ ਵਸ਼ਾਗਮ ਬਾ ਐਮੇ ਹਾ ਮੀ ਹੁੰਨਾ ਹੁਰੀ ਹਾ ਤੇ ਕਿਚੇ ਕਲਗੋ ਮੈਨਾ ਵਰ ਪੜ ਗੁਲੀ ਲਾ ਮਹਿਗੇ ਅਲਗੋ ਮੈਂ ਕੇ ਹੁਰੀ ਹੁਰੀ ਹਾ ਦੁਲਹੇ ਹੁਕਮ ਕਾ ਉਫਾ ਵਰ ਕਮੈਂ ਐਮੇ ਨਾ ਹਿੱਸਾ ਕੁਰੇ ਮੈਂ ਤੋ ਮਸੇ ਕੇ ਕੁਰਮ ਬਾਰ ਮਹਿਮ ਮੀ ਗੁਤਾ ਅਲਗੋ ਮੈਂ ਕੇ ਹੁਰੀ ਹਾ ਬੇਫੁੰਨ ਵਸੇ ਦੰਤਰ ਕੁਰਮ ਟਕ ਅਲਗੋ ਮੈਂ ਪ੍ਰੋਗਰਾਮ ਤੇਰੇ ਵਾਹਕ ਦੱਕਣੀ ਨਫਸਾਨੀ ਗੁਤੋਂ ਵਾਲਿਕਸ਼ੀ ਮੁ ਦਿਰੋ ਮਗ ਵਰ ਗਿਨਾ ਉਂਦ ਗੁਤਕਾ ਅਲਗੋ ਮੈਂ ਕੋ ਮੀ ਹਕਮ ਸਬ ਕੁਰੀ ਮਤਲਾਂ ਜੇ ਅਲਗੋ ਮੈਂ ਦੇਨੀ ਨਫਸਾਨੀ ਗੁਤੋਂ ਤੇ ਬੇਫੁੰਨ ਦੁਲਹਿ ਹੁਕਮ ਮੈਂ ਗੇ ਤੋ ਮੇਰੇ ਇੱਕ ਪ੍ਰੋਗਰਾਮ ਕਾ ਵਸ ਅਲਗੋ ਮੈਂ ਨਾ ਕਿ ਮਾਲੂਮਤ ਤੇ ਮਟਕ ਬੈਰ ਵਟਾਂ ਦੇ ਬਣੀ ਡਾਕਟਰ ਮਾਮੂਨ ਸ਼ਰੀਫ ਡਾਕਟਰ ਵਰ ਬੜ ਮਰ ਬੈਗੇ ਤੋ
2: ਸ਼ੁਕਰੀਆ
1: ਕੀ ਨੇ ਤੋ
2: ਰਾਗਲ ਗੇ ਤੋ
1: ਡਾਕਟਰ ਗੋ ਫਾਵਰੀ ਕੰ ਕੀ ਨੇ ਤੋ
2: ਯਾਰ ਰਾਗਲ ਰਾਗਲ
1: ਮਿਆਰ ਮੈਂ ਆ ਦੇ ਅਲਗੋ ਮੈਂ ਨਾ ਕਿ ਕਮ ਇਦੀ ਹਫਤਾ ਗਾ ਵਸ ਮੈਂ ਡਾਕਟਰ ਵਰ ਆਨੇ ਅਲਗੋ ਮੈਂ ਗੇ ਹੁਣ ਤੇ ਨਾ ਵਸ ਮੈਂ ਬੇਫੁੰਨ ਗੇ ਮੈਂ ਵਾਹਕ ਤਾਂ ਅਡਵਾਸ ਵਾ ਮਾਲੂਮਤ ਇਸਾ ਕੋ ਦੇਵੀ ਐ ਵੀ ਮਾ ਮਰ ਹਵਰ ਮਰ ਮੀ ਤਜਰਬਾ ਤਾਂ ਕਾ ਇੱਕ ਗਣਿਕ ਕਸਮਰੇ ਗੇ ਪ੍ਰੋਗਰਾਮ ਗਾ ਸੋ ਮੈਂ ਵਾਹਕ ਦੱਕਾ ਲਾਨੇ ਦੇ ਮੀ ਮੁਸ਼ਤਮੋ ਗੇ ਤੇਰੇ ਗਾ ਹਿੰਗਾ ਇੱਕ ਕੋਈ ਵਰ ਤਾਂ ਕਾ ਇੱਕ ਗਾ ਹਰਗੋਂ ਮੈਂ ਗੇ ਵਿਸਨ ਮਾ ਫਿਕਰਾ ਖਿਆਲ ਤਫਾਤ ਬਦਲ ਤਾਂ ਆਦ ਤਫਾਤ ਤਬੀਅਤ ਤਫਾਤ ਗੋਇਕ ਦਿਮਾਗ ਮਿਸਾਜ ਅਗੋ ਮੈਂ ਉਫਾਵਰ ਮਿਸਾਜ ਗ ਤੇ ਮਸੇ ਕੇ ਕੁਰ ਨਮਵਸ ਦੇ ਮੀ ਦਿਮਾਗ ਕੰਤ ਤੱਕ ਇੱਕ ਬੇਫੁਲ ਨਾ ਇੱਕ ਵਿਸਨ ਤੇ ਬਾਲ ਸੋਸ਼ਲ ਕਮਿਊਨੀਕੇਸ਼ਨ ਡਿਸਆਰਡਰ ਮੈਂ ਹਫਤਾ ਗ ਮੈਂ ਵਾਹ ਦਾ ਕੋ ਮੈਂ ਮਾਲੋ ਕਿ ਡਾਕਟਰ ਵਰ ਉਂਦਕੋ ਕਮੇ ਹਮ ਵਰ ਗਿਨ ਵਗੁਤ ਤਕੇ ਵਸੇ ਤਵਾ ਕਮੇ ਡਾਕਟਰ ਗੇ ਮੈਂ ਅਰੇ ਹਮ ਵਗੁਤ ਹੋਦੁ ਅਪਾਇੰਟਮੈਂਟ ਹੋਦੁ ਮੈਂ ਫਦ ਕੰਤ ਤੱਕ ਬਾਈ ਹਮ ਇੱਕ ਮੁਕ ਤੇ ਫੋਨ ਗੇ ਤਿੱਪ ਵੈਗ ਡਾਕਟਰ ਮੈਂ ਬਦਲ ਵਣੀ ਪ੍ਰੋਗਰਾਮ ਕੀ ਤੁਰ ਬੈਠ ਕੇ ਕਿ ਕੁੜੇ ਰੁਕ ਕੇ ਤੇ ਬਦਲ ਕੋਲਾ

0: ke dima behem bima ifata huri ha kama kon ar mi aragane rangal umi mustaqbal khod matta kam mase ke kurma ge me boda mi samal kan den jehen deven kan tak tak ko te dot fa korone kon kan
1: den mi
0: mi den washagen wa mi misal ka mudarrison member fa den adus mi washagen te be ratte hin ekwering ai dag mi mi huri ha mi hun na eki ga
1: aslo ane mi kam ge ken den ha mi huri ha nafsani kan ta ge sam mi develop gaum ta den almenge mi carry gaum ta misal ka malaysia singapore thailand ne ka gaum ta ge bodang ha mi har mi focus te veni community mental health care henuni mi mujtama therein teacher unna hama member fan na ofiye gole mi hunna amko dimawa mi hun beenu kogeng mi nafsani indula yo kanta courier un ei patiga miti be psychiatrist psychologist war madu war niswatum balar he mi war serious kanta ta ekani emi hun balwa tempo da mi onne ni community health kya he mi ma emeng e bar la ngi mi sal kar meng hama war dit ko school taka adhd gala metta mi kya de bin autism gala metta kya de vi ma e ඉරිසාත්තකා එක් ගොතක් වකි ගොතක මෙකු දින්න කලාස්තරය ගෙන්දම ගොතක් කුරිය ගෙන්දීම ස්කූල් තෙරෙන් වෙස් වර බොඩේ හිල්ලි ුණද තුන්දෙන් ගේ තෙරෙන් හමට මෑම්බ ෆැන්නදේ රිසාත්තන් හම ගේ තෙරේ ගෙස් මසික හෙම මේ මූජ තමාග මෑම්බ ෆැන්න ටීචරුන්න හොරි හැමෙන් කුලිගෙන් කන්තත කුරීම කුදිින් අවහ මිරංගල එහෙම හම හමේකනි තෙරපිස්ට එහනුනේ හමේකනි පීඩටිෂන් එහෙන සයිකටිස්ට්ගේ මසිකත නුනේ මුජතමා එවගෙන් කොමියනිටිය ගොත කුරිය ගෙන්දේ එම්ම රැංගල නැති
0: ना डॉक्टर जब कोर्म फाँक करो मिसाल का बोली ना कि मैं ऐने वर्तन कोले बड़ो माती मैं यहाँ को फरातुं ऐने को मिस परसारे ना तो उन तो गुआ गोता फाँक देख मैं कम मिसाल का की के तो बिचार डॉक्टर
1: टीज़ टीज़ इन ना कि देंग हमारे टिंग तेरे का ऐनका कोने का मजा कर लोग के गोतुं बने लाए ची हम एल लेवल ले के खुदिंग मिथी बनी दे मजा कर लोग हाथ रीत बेग के अलग थी हिरी देंगे एक कल हम रट्टी काम के गोतुगा
0: दिमाग करो
1: एक हमें को ऐने के नियत के आने का को दाखल में ऐने के नियत के हम मजा कर
0: एक हम मिसाल को अदर और में नुकता है कि मिका हाला में मिसाल का में वाह का देखो मुझे में जाती था ना तो कम्युनिकेशन डिसऑर्डर में पुना सोशल कम्युनिकेशन रहता सोशल कम्युनिकेशन दिमाग को तो में दिमाग वाइम में ना कि हम वाह का देख कह रहा मिका हाला तो कुत्ता हूँ ना में हूँ ना कि दें ए में हूँ मजा कर पे न कर पे ना तो खुदा स्था मैं खुद ही एक कुछ फिर तो कुछ हूँ ना न्याय कुछ जाए कि हूँ ना मजा kama ka begen ene ora undo bua go to biswa ka ka
1: ya de ka ko din hasa ko hama mi haru sar min kare de hama autistic ko din adhd hun na ko din bullying si kare ka begen social anxiety hun na ko din
0: nam ekal ko din na hen ko din hama ekot maja ko mi dene mi hun na maja da ka ha da fe ku jaya terawa go ta wa ka da ka
1: mi mas lu school ta ge sam ma hen ku din na kiya di mi mi we sam ar men ge tere ga ole pa e ka ma men na bala ga ne men na e ko ga ne hama mi olen kut ku de sur das ko dinu wa na muhim ene mi ma e ba school ta ga hama autistic ku je ku la go na se na ada lava hen kami kuria sama balas nulla hama ene gabul ko gengules class tenge bor he me fembaran aslar min mutama diun war muhim
0: helun teri mundet denge bor bodan mi e insani yetu ka etta oga terika e ve sama insani ke denge kom mi hege ke ba ko es unna na kom mes ka hala detta uni kame kom ne mi ha ko ves insani ko na ne hafu emme furi hama hege kom ko wakin khas ko mi baiye ta hama kuran je hama ke mi khala mi kuchak go angule ma ਮੈਂ ਬਫੈਨ ਕਿ ਮਕਾ ਮਸੇ ਮੇ ਹਵਰਾਂ ਹਿੱਤ ਤੇ ਕਾ ਫੁਲਾਨ ਬਹਿ ਮਾਲ ਗੋਣ ਮੇ ਕੋ ਮੇ ਹਕਸ ਮੀ ਜਹਨੇ ਉਗਾ ਤੇਰੀ ਵਾਂ ਕਾ ਮਾਲ ਗੋਂਡਾ ਮੇ ਵਕੀ ਡਾਕਟਰ ਨੀ ਮਾਲਮ ਵਕੀ ਕਮ ਫਾ
1: ਆ ਵਰ ਮੁਹਿੰਮ ਲਾਕ ਕੋਲੇ ਆਈ ਮੈਂ ਕੈਰੀ ਬਾਦ ਮੀ ਹੰ ਗੋਏ ਕਿਨ ਫਰ ਆ ਮ ਬਾਦ ਮੀ ਹਾ ਗੇ ਹਾਲ ਕਨ ਮੀ ਹਾਲ ਲੇ ਨੇ ਕੋ ਸਰਵਿਸ ਕੈਡੀ ਰੋ ਹਿਦਮਤ ਗ ਹੁਣ ਨਾ ਬਾਦ ਮੀ ਹਾ ਬਲਟ ਮੀ ਹਾ ਗੇ ਹਾਲ ਵਰ ਨਾ ਹਾਲ ਵੇ ਮੀ ਹਾ ਅਬਸ ਪੁਦੇਰ ਕਨ ਨੇ ਦੇ ਅਸਰ ਕੁਰੇ ਨਾ ਬਦ ਬਦ ਮੀ ਹੁਣ ਨੇ ਜਹਨੇ ਮੀ ਕੈਰੀ ਕਾ ਬਲਟ ਤੈਮ ਹਮੇ ਮੈਂ ਬਫੈਨ ਨੇ ਸਰ ਮੈਂ ਨੇ ਮਿਹੁੰਗੇ ਹਾਲ ਬਲਾ ਮਿਹੁੰਨ ਰੈਸਟ ਲਿਬੇ ਤੋ ਆਈ ਲੈ ਮੈਂ ਕੁੜਿਗਿੰ ਇਹ ਕੁੜ ਕੁੜ ਬ੍ਰੇਕਿੰ ਇਹ ਪੇਰੈਂਟਲ ਦਿਬੇ ਤੋ ਬਲਾ ਲੋ ਵਰ ਮੁਹਿੰਮ ਇਨ ਆਪਦ ਆਪਦ ਅਨੇ ਮੀਗੇ ਇਦਮਤ ਗੇ ਕੋ ਤੰਗ ਹੋਰੀ ਮੈਂ ਸਮਾ ਵਰ ਬਲੀ ਵਰ
0: ਇਹ ਨਵਿਸ ਨਫਸਾਨੇ ਕਮ
1: ਇਹਨੇ ਕੋ ਤਸ ਵਕੀ ਸਾਵ ਕੋ ਨਫਸਾਨੇ ਆਲਾ ਮੈਂ ਤੇ ਪੈਨ ਨੋ ਪਸਾਇ
0: ਵਕੀ ਇੱਕ ਸ਼ੇਗ ਮਾ ਕਮ ਦਿੱਤਾ ਇਹ ਮੈਂ ਮਾਲ ਗੋ ਨੋ ਉਮੀਦ ਕਰਨੇ ਮਾਲ ਗੋ ਮੈਂ ਤਾਹਕ ਕਾ ਵਾ ਕੇ ਕਿ ਅਲਗੋ ਮੈਂ ਮੈਂ ਗੁੜੀ ਗੇ ਮੀ ਇੱਕ ਕੋਨੇ ਕਾ ਕੇ ਹੀ ਤੇਰੇ ਵੇਗੇ ਨੇ ਮੀ ਕੰ ਕੰ ਹਰੰਗਲ ਕੋਰੇ ਵੇਨੇ ਹਮ ਅਲਗੰਡ ਇਹ ਦੇ ਫਤ ਉਫਾ ਵਰਿਕੰ ਅਣ ਮੀ ਹਾ ਵਸ ਇਹ ਦੇ

0: ya mire alia buni makan na tan kole gine e kala e hontene be sede le do mi alina mis ke lavata ka
1: fai zan ka wara dera la ve fai za mi jahala de un
0: algo team un do mi kam mi kuri
1: mi gena ki wara sed la ve
0: fai ze
1: du la kam dan kam balan fai den has ko ri fara ton nas kam dan kam gamas alia ten o ke fa ton na kam de tu mila
0: kam de de kam tan kol fori ga de mali abuna he la va ri ti mani
1: mi di dan do mi ga de mi ka la ja ve ja
0: mi den tan kol dan vi ma ja la ka la ve do
1: ana ka sa vere ka guli fe mi oti
0: ga kom be flito algo me mi tine tine hatare sumen he sumen he mi nambar de na not kora mo me dan adi psm ya me de ko vis na not kora mo e pada ਮੈਂ ਦਿਨ ਗਿਆ ਕਣਾ ਕ ਬੈਕ ਅਡੀ ਰੇ ਹਾਇ ਰੋ ਮੇ ਤੀ ਤੋ ਅਲਿਆ
1: ਅਦੇ ਸਮਾਂ ਨਾ ਨੋਟ ਕਰੂੰਗੇ ਫੁਰਸਤ ਹੈ ਬ ਕੋਰੀਆ ਦਾਮ ਵੀ
0: ਬਾਰ ਜਮਾ ਮੇ ਸ਼ੋ ਕੋਰੀਆ ਦਾਣੇ ਹੋ ਬਾਰ ਜਮ ਵਾਰ ਵਾਨ ਵੀ ਹਸ ਕੇ ਨ ਬੈਵਰਿੰਗ ਅਰਗੋ ਮੇ ਨਾ ਵਾਹਕ ਦਾ ਕਾ ਲੇਵੇ ਤੋ ਮਸੀ ਕੇ ਕੋਰ ਦੇ ਇੱਕ ਹੀ ਬੇਫੁਨਾ ਦੇ ਮੈਂ ਅਲਿਆ ਬੁਨ ਹੈ ਇੱਕ ਹੀ ਬੇਫੁਨਾ ਰੀਤ ਵਾਨੇ ਸੀ ਕੇ ਕਾ ਲਵਾ ਇਹ ਨੋ ਅਲਿਆ ਤਾਂ ਕੋਲੇ ਫੋਰੀ ਗਦ ਲਵਾ ਤਾ ਬਾਇ ਬੇਫੁਨਾ ਕਾਮ ਦਾਣੇ ਨ ਬੇਫੁਨਾ ਤਾਂ ਕੋਲੇ ਹਿਤਾਂ ਬਰ ਲੈ ਗੋ ਤੁਨ ਨੇ ਮੀ ਆ ਫਾਇਜ਼ਮ ਮਿਲਾ ਜਹਾ ਦੇ ਮੇ ਜਹੁਨੇ ਅਰਗੋ ਮੈਂ ਤਾਂ ਕੋਲੇ ਹਿਤਾਂ ਬਰ ਲਵਾ ਤਾ ਕਲੋ ਬਿਕੁਰਾ ਆਦੀ ਦਿਵੇ ਹਿਲਾਵੇ ਲੋ ਬਿਕੁਰਾ ਬੇਫਲੇ ਫਾਇਜ਼ ਕੀ ਦੋ
1: ਮੇ ਹਰ ਮੋਤੇ ਅਣ ਕਸ ਬੇਫੜਾ ਕਾ ਗੋਲੀ ਫਾ
0: ਅਸਲਾਮ ਅਲੈਕੁਮ
2: ਵਾਲੇਕੁਮ ਸਲਾਮ ਫਾਤੋ
0: ਹੁਸੈਨ
2: ਲਾਪ ਫਾਦਰ
0: ਕੀ
2: ਉਹਨਾਂ ਸਾਥ ਮਦੁਲਾਨ
0: ਆ ਦੋ ਹੁਸੈਨ ਕੀ ਨੇ ਹਾਲ
2: ਅੱਲਾਹ ਬਰਬ ਬਰਬਰ
0: ਅੱਲਾਹ
2: ਕਬਤੂਨ ਅੱਲਾਹ ਰਹਿਮਾਨ ਤੋ ਮਦੁਲਾਨ
1: ਵਾ ਹਮਾਲਾ ਵਾਰਬ ਬੜ ਸ਼ੁਕਰੀਆ ਆਏਗੇ ਹੁਸੈਨ ਕੋਂਗਮ ਕੁਤੀ ਉਲਣ ਮੇਰੇ
2: ਨਾਰ ਡਿਊਟੀ ਨੂੰ ਮਾਲਾ ਫਿਰ ਜੋ ਟੋਲਰ ਦੇ ਗੋੜ ਗੋਤ ਬੇਨ ਹਮਾ ਕੋਲ ਬਨਾ ਖੋਲ
1: ਮੈਂ ਸ਼ੋਇਆਂ ਇੰਤਜ਼ਾਰ ਕਰਨ ਦੋ ਹੁਣੇਰ ਦੋ
2: ਇੰਤਜ਼ਾਰ ਕੋਪਾ ਨਾਲ ਮੁਗਲ ਦਫਾ ਕਮੇ ਤੋ ਕੋਸੋ ਮੇ ਲੋਕੂ
0: ਇਹਮ ਵਿਦੋ ਇਹਮ ਹੁਸੈਨ ਮੇ ਗੁਲਾਲੀ ਆਦੇ ਹਮ ਟਿਕਟੋਕ ਲਾਈਵ ਗੇ ਸੁਲੇ ਮੁੰਦੋ
1: ਹੁਸੈਨ ਕਮਦਨੇ ਕੋਂ ਕਾਲ ਲਾਵੇ
2: ਬਈ ਪਾਰੇ ਮੋਡਗਾ ਹੁਲੋ ਗੋਤੋ
1: ਮੋਡ ਹੁਣ ਗੋਤਕੋਂ ਗੇਣੀ ਦਿਵੇ ਇਲਾਵਤ ਹਿੰਦੀ ਇਲਾਵਤ ਇੰਗਰੇਸ ਇਲਾਵਤ
2: ਸਮਾਮਦੂ ਇਤ ਨਾਰੀ ਇਤ ਉਰਦੂ ਦਾ ਜੋ ਨਾ ਲੋਕੀ ਮਾਈਟ ਜਮਾ ਲੋਕ ਨੋਟੇ ਮਰੀ ਇਤ
0: ਪੂਰੀ ਗਦੋ
1: ਕੁਮਾਰ ਸਾਨੂੰ ਸਮਾਨ ਹੋ ਗਿਆ ਲਾਵਤ
0: ਤਾਂ ਕੋਲੇ ਕਲਾ ਮੇ ਨੇਂਗੇ ਕਲਾ ਮਾਨ ਫੁੰ ਲਾਵਤ
2: ਹੈ ਨਾ ਆਲੇ ਹੁਲਾਨ ਆਤਾ ਬੋਸਲੇ ਮੇ
1: ਆ
2: ਯੇਸ ਕਰ ਮੇ ਮੇਰੇ ਕੁਆਸ ਹੋ ਨਾ ਲਾਵਾ ਲਾਵਾ ਇਹ ਹਾ ਬਜੋ ਕੋ ਕਨਾ ਮਾਰਾ ਤੁਕੁਦੁ ਗੁਮਾਈ ਹਮੇ ਇੰਨੇ ਤੁਰੇ ਮਾਨ ਵਤੁਕੁ ਪਰ ਮਾਨ ਫੁੰਵਾ
0: ਇਹ ਮਮੀਰੇ ਮੀ ਜਹਾਲਾ ਲਵੇ ਸਵਾਰਾ ਫੁੰ ਮਾਨੇ ਕੁਲਵੇਨ ਕਮ ਇਬਲੇ
2: ਪਾਤੋ ਮਪੜੀ ਲਾਈਵ ਤੇ ਰੋਕੇ ਦੋ ਪਾ ਵਸੁਲਾ ਸਮੇ ਮੁ ਤੋ ਪੁਰੀ ਤੇ ਬੁਲ ਉਹਨਾਂ ਤੋ ਕੋਲ ਪੁਲ ਨੇ ਤੇ
0: ਫਾਰੇਕ ਮੇ ਕੋਲ ਗੋ ਵੇਦਾਨ ਇਕ ਮੁਕ ਮੇ ਵਗੂ ਤੂ ਫੈਨ ਹਿਸਾਬ ਗਨੇ ਤੀ ਕਮਾ ਏ ਵਾਣੀ ਇੰਗੇ
2: ਆ ਵੇਦਾਨ
0: ਨਾ ਹਿੰਗਾ ਲਾਵਾ ਜਹਾ ਮਾ ਦੋ ਕੁਮ ਬੈ ਕਾ ਖਾਸ ਕੋ ਲਾਨ ਮਿਰੇ
2: ਦੋ ਨਾ ਦਾ ਲਾਲ ਅਨ ਲਾਵੇ ਮਿਸ ਨੋ ਗਨ ਜਹਾ ਮਾ
0: ਲਾਵੇ ਆ ਕੋਬਾ
1: ਕੁਮ ਬੈ ਕਾ ਖਾਸ ਕੋ ਲਾਨ ਲਾਵਾ
2: ਨਾ ਦਾ ਲਾਲ ਅਲੇ ਰਾ ਮੇ ਜੁਗਨ ਲਾਨ
1: ninde viti me mati kombe kan has kollani
2: alla sutama alla de sokoya de control ko tu chaati ko ko ko ko de dal de ko de na sama de de ba ko ta le wala ha tu para ta ma de to ko to ula ada ta buruni patar be de ನನಗೂ ರಾಜ್ಯಕ್ಕೂ ಕಾಕೊಂಡು ಅದು ಮುಂದ ಇದೇ ರಾಜ್ಯಕೊಂಡು ಅದು ಮುಂದ ಅವರಿಗೆ
1: ಮೀ ಲಾವ ಮೀ ಹಮ ರಾಜ್ಯಗೆ ಹುರಿಹ ಹಿಸಾಬ ಕವಿಸ್ ದತುರ್ ಕುರಾಟ ಲಾವೇ ಕಮ ಉಮ್ಮೇದು ಕುರ ನಿಂದೆ ವೀತಿ ಮೇ ಮತಿದು
0: ಏಯ ಗೆನ್ ಕಮ ದೋ
2: ಹುಸೇನ್ ಪಕ್ಕ ಹೋಗೋ ತುಮಾ ಕೋ ಮಾಲೆ ನಿದಾಯಿರು ಮೇರಿ ತೋಟ ಕೊಮ್ಮೇಲರು ದಿವಸ ಮೇಲೆ ರೇಡಿಯೋ ಅಲುವಾಲ್ಲಾಡೋರು ನಿದೆ
0: ಅದಾ ಅರ್ಗುಮೆಂಟ್ ನಾ ಅವರ ಗುಳಿ ಫೋಯ್
2: ರೂಪುಗಳು ರೇಡಿಯೋ ಅಬ್ಬ
1: ಹುಸೇನ್ ಗಲ್ಲಾವಯ್ಯ ಕೋರಿಯದ್ದಾಳೆ.

0: ਫਰਾਂਸ ਇਸ ਵਾਰ ਡਿਫੈਂਡ ਇੰਨਾ ਦੇ ਤੇ ਵਿਸਨਾਫਿਸ ਨਹੀਂ ਵੀ ਹੁਣ ਹੈਗਾ ਤੇ ਉਹ ਬੇਨ ਨੂੰ ਵੀ ਗੋਲ ਗੋਲ ਜਹਾਂ ਐਮੇ ਅਰਣੀ ਅਰਾਂਗੋਲੇ ਦੰਡੂ ਤੇ ਗੈਲਦੇ ਇੱਚੀ ਗਾ ਤੇ ਕੋ ਇੰਗਰੇਸ ਦਾ ਇੰਗਰੇਸ ਇੰਗਮ ਐਵੀ ਹੋਂਗੇ ਡਿਫੈਂਸਿਵ ਬਲੌਕ ਐਵੀ ਹੋਂਗੇ ਬਾ ਹਿਫਾਟਾ ਹਿਫਾਟਾ ਵੇ ਮੁੰਨੇ ਵੀਗੇ ਫਰਾਂਸ ਅਰਾਂਨੇ ਕਾ ਲਿਬੇ ਫੁਰਸਤੋ ਗੇ ਬੇਨ ਨੂੰ ਹਮਾ ਉਦਾ ਕੋ ਅਨੇ ਸ਼ਾਪ ਬੋਲੇ ਤੇ ਕਲੀਨਿਕਲ ਅਨੇ ਪਲੇਅਰ ਦੇ ਤੋ ਇੰਗਰੇਸ ਆਤੇ ਗੇ ਤੀਵੀ
1: ਨੀ ਕੋਚ ਦੇ ਹਮ ਵਾਰ ਮੋਲੋ ਗੋਲਕੇ ਬੁਣਵੈਣ ਸਕਾ ਹਮ ਤੇਰੇ ਰਨ ਕੁਰੀਰੁਗਾ ਮਿਡਫੀਲ ਤੇਰੇ ਰੰਗਲ ਮੀ ਪੈਨਟ੍ਰੇਟ ਪਾਸ ਅਣਕ ਮੀ ਲੈਵਲ ਗਾ ਅਲਗੋਂਡ ਮੈਂ ਹਮ ਅਣਕ ਅਰਿਮਾ ਮੀ ਦੱਕਾਂਜੇ ਆਸਣਲ ਗਹਿਗਾ ਮੁਕੁਲੂ ਸਕਾਗੇ ਹਮ ਗੁਣਵਿਧਾਣ ਮੀ ਸਕਾਗੇ ਹਮ ਰਸ್ਮਿ ਨੂਣੀਆ ਮੀ ਪੋਜੀਸ਼ਨ ਤਹੂਗਾ ਲਿਵੇ ਇੱਚ ਸਕਿ ਵਰ ਯਗੀਂ ਕਮਾਏ ਕੁਨ ਇਮਾਲਾ ਕੁਲੂ ਤੇਰੀ ਕੇ ਹਮੇ
2: ਸਕਾ ਹਿੰਗ ਹਮੇ ਨੁਜੇਣ ਕਨੇ ਦੇ ਗੋਲ ਜਹੁਣੀ ਮੈਂ ਸੇਵਰ ਗਿਣਾਂ ਹਮ ਫੁਰਸਤ ਲਿਬੁਣ ਵੇਸ਼ ਕੀ ਗੋ ਤੋ ਕਨੇ
1: ਮੀ ਗਦੇ ਹਮ ਵਾਰ ਤਫਾਤ ਕੁਲੂ ਮੇ ਹਗੋ ਤੋ ਫੁਰਤਮ ਹਾ ਬਲਾ ਸਕਾਗੇ ਇਸਮਿ ਫੇਣੀਗੇ ਮੀ ਦੇ ਹਾਸ ਕੋ ਮਿਨ ਇਮਾਲੁਨ ਤਕਾ ਏ ਟੇਕਿੰ ਤਾੜੁ ਗਾ ਕੁਲੂ ਮਾ ਬਲਾ ਦਾ
2: ਫਰਾਂਸ ਫੁਰਸਤ ਲਿਬੇ ਨਾਜੀ ਹਮ ਫਾਹ ਕੋ ਜੇ ਐਮਬਾਪੇ ਹਮ ਕਨੇ ਕਨੇ ਗੋਲ ਜ ਹਮ ਸਕੇ ਕੁਰਤ ਫੇਣੀਗੇ ਮੀ ਦੀ
3: ਆ ਦੇ ਕੋ ਮਸਰ ਕ ਦੇ ਫੇਣੀਗੇ ਦੇ ਨਮਸ ਆਲਮੇ ਮੀ ਉਮੀਦ ਕੁਰੀ ਵਾਰੋਗੇ ਕੁਲਮੇ ਕੋਮੋਗਤੇ ਸਪੇਨੀਗੇ ਨੋ ਦੇ ਕੁਰੀ ਕੁਲੇ ਦੇ ਅਨੇਕ ਆਲਮੇ ਨਮੀ ਚਰਕੀ ਵਿਸ ਮੀ ਫੇਨੀਗੇ ਮਿਦਨੀ ਐਮਏ ਰੰਗਲੋ ਮੀ ਆਲਮੇ ਹੀ ਮੀ ਮੀ ਪ੍ਰੀਮੀਅਰ ਲੀਗ ਮੀ ਫੇਨੀਗੇ ਦਾ ਕੁਲਮੇ ਆਲਮੇ ਨਮੀ ਮਿਰੇਗੇ ਗਾਮੀ ਟੀਮ ਗਾ ਫੇਨੀਗੇ ਨੋ ਦੇ ਤੇ ਹਮੇ ਆ ਕੋ ਓਲੀ ਸੇ ਵਿਸ ਵਾਰਾ ਮਾਡੂ ਹਾਂ ਇਹ ਆਲਮੇ ਨਾਮ ਕੋ ਮੀ ਫੇਨ ਕੁਲਮ ਫੇਨੀਗੇ ਨੋ ਦਾ ਕਮ ਦੇਨ ਵੇਨੀ ਦੇ ਹਮੇ ਆ ਕੋ ਮੀ ਡੂਏਗੇ ਫੁਰਤਮ ਆਲਮੇ ਨਮੀ ਦੀ ਬੀ ਮਿਸ ਪਾਸ ਗੇ ਸਭ ਫੁਰਤਾਂ ਦਾਂਡੋ ਇਸ ਫਾਨ ਦੀ ਗੇ ਹਮ ಫಾರ್ವರ್ಡ್ ಲೈನ್ ಅಮ್ಮಿ ಕುಳೆ ಹತರು ಕುಳು ತೆರಿಂಗೆ ಮಾಬುಳು ಕನೆಕ್ಷನ್ ಎನ್ನೈತಿ ಮಿದಾನಿ
2: ಬೋಳ ಲಿಬುಣಿ ಕುಳೆ ಮುಳೆ ಕಾಲ ಗೊತ್ತಕ ಬೋಳೆ ಅಣ್ಣ ಉದಾ ಹಮ ಮಾಬುಡು ಮಸಿಕ್ಕತ್ತಕ್ಕೆ ಕುರಾತನೆ ನುಫಿನೆ ದಣ್ಣ ಮಂಜಿ ಹೇಣ ಮಾ ನಾಜಿ ಇಸ್ತಿಫಾ ಕುರಿ ಗೊತ್ತ ಹಮ ಫ್ರಾನ್ಸ್ ಕಮಿತಿ ಫಾರ್ವರ್ಡ್ ಲೈನ್ಗೆ ಕುಳು ತೆರಿಣ ಎಂಬಾಪೆ ಒಲೀಸೆ ಶಾಕಿ ಅದಿ ಡೂವೆ ಬೋಳ ಹೋದ ಮಟ್ಟಕ ಮಾಬುಡು ಮಸಿಕ್ಕತ್ತಕ್ಕೆ ಕುರಾತನೆ ಅವಳು ದಣ್ಣ ಅಣಿ ಫಿಣಿಗೆ ನೆನದೆ ಅವಳು ಅಣಕ ಕೂಡ ಕೂಡ ಅವಗತ್ಕೊಳ್ಳಕ ಫೋ ಬದ್ದು ಕೊಲ್ಲಾಣ
4: PSM's coverage of FIFA World Cup 2026. Main sponsor, Maldives Post Limited. Co-sponsor, Allied Insurance in partnership with STO and Maldives Ports Limited. Banking partner, Bank of Maldives. Coverage partner, Villa Colette, Island Perfumes, MTCC, Proxy Home, EZAP, Stelco and Nort.
5: Do I miss Telulip?
6: I've been craving Telulip Bambukeo.
7: Hey, you took me on a good one.
5: Really?